ਯਾਰ ਹੈਗੇ ਗਿਉਨੋ ਕੀ ਖੇਚ ਧਨ ਬੁਤਣਾ ਲੈ ਰਹੀ ਜੀ ਬੈਸਾਖਾ ਖਰੀ ਸੋਮਨਾ ਦਾਚਾ ਉਤੇ ਕੋਟੀ ਕਮਾਨੰਦ ਉਚਾ ਬੈਸਾਖਾ ਖਰੀ ਸੋਮਨਾ ਦਾਚਾ ਉਤੇ ਕੋਟੀ ਕਮਾਨੰਦ ਉਚਾ ਹਿਟ ਗੋਪਾਲਾ ਖੇਤੀ ਕਰੋਲਾ ਬੈਸਾਖ ਆਖਰੀ ਸੋਮਨਾ ਜੋਲਾ ਹਿਟ ਗੋਪਾਲਾ ਖੇਤੀ ਕਰੋਲਾ ਬੈਸਾਖ ਆਖਰੀ ਸੋਮਨਾ ਜੋਲਾ ਲਖਨਊ ਮੈਂ ਅਬ ਗਰਮ ਹੈ ਗੋ ਨੈਨੀਤਾਲ ਕੋ ਸੀਜਨ ਹੈ ਗੋ ਲਖਨਊ ਮੈਂ ਅਬ ਗਰਮ ਹੈ ਗੋ ਨੈਨੀਤਾਲ ਕੋ ਸੀਜਨ ਹੈ ਗੋ ਹਿਟ ਗੋਪਾਲਾ ਨੇ ਜੋ ਲਗਾ ਪੈਰ ਕਪੜਾ ਬਾਂਧ ਬਿਸਤਰਾ ਹਿਟ ਗੋਪਾਲਾ ਨੇ ਜੋ ਲਗਾ।